ਬੂਚੋ ਕੈਂਚੀਆ ਬਠਿੰਡਾ ਪੰਜਾਬ ਸੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਤਪਿੰਦਰ ਵਿਰਿੰਦਰ, ਕੁਲਦੀਪ, ਸੀਮੂ ਏਕਮ, ਦਮਨ ਔਰ ਅਭਿਜੋਤ। ਕੰਵਰ ਕਲੋਨੀ ਬੜਵਾ, ਜ਼ਿਲ੍ਹਾ ਖਰਗੋਨ, ਮੱਧ ਪ੍ਰਦੇਸ਼ ਸੇ ਪ੍ਰਵੀਣ ਸ਼੍ਰੀਮਾਲੀ ਔਰ ਮੀਨਾ ਸ਼੍ਰੀਮਾਲੀ। ਗੋਵਰਧਨ ਮਹਿਰੀ ਕਲੋਨੀ ਸ਼ਾਦਰ, ਦਿੱਲੀ ਸੇ ਤੁਲਸੀ ਮਸਕੀਨ, ਮੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨ ਮਸਕੀਨ ਔਰ ਮੇਘਾ ਮਸਕੀਨ। ਪੰਚਕੁਲਾ ਚੰਡੀਗੜ੍ਹ ਸੇ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕਿਸ਼ੋਰ ਵਿਧਾਨ ਖੁਰਾਨਾ। ਆਪ ਹੈ ਕੁੜੀ ਸੈਕਟਰ 5, ਸੂਰਿਨਗਰੀ, ਜੋਧਪੁਰ, ਰਾਜਸਥਾਨ ਸੇ ਰਮੇਸ਼ ਚੰਦ ਚੌਹਾਨ, ਮੋਹਿਨੀ ਚੌਹਾਨ, ਕਲਪੇ ਚੌਹਾਨ, ਗਰਵੀ ਔਰ ਹਿਮਾਕਸ਼। ਔਰ ਸ਼ੋਤਾ ਉਸੀ ਕੇ ਸਾਥ ਹੀ ਫਰਮਾਇਸ਼ੀ ਫਿਲਮੀ ਗੀਤੋਂ ਕਾ ਕਾਰਯਕ੍ਰਮ ਸ਼ਾਮ ਸੁਹਾਨੀ ਯਹੀ ਸੰਪੰਨ ਹੋਤਾ ਹੈ। ਹਮੇ ਅਨੁਮਤੀ ਦੇ, ਨਮਸਕਾਰ। FM 102.2 MHz ਪਰ ਆਕਾਸ਼ਵਾਣੀ ਕਾ ਯਹ ਮਥੁਰਾ ਵ੍ਰਿੰਦਾਵਨ ਕੇਂਦਰ ਹੈ। ਅਬ ਸੇ ਕੁਛ ਹੀ ਪਲੋਂ ਮੇਂ ਆਪ ਹਮਾਰਾ ਅਗਲਾ ਕਾਰਯਕ੍ਰਮ ਸੁਣੇਂਗੇ। ਕ੍ਰਿਪਯਾ ਪ੍ਰਤੀਕਸ਼ਾ ਕਰੇਂ।